ਤਾਂ ਪੌਦਿਆਂ 'ਚ ਨਮੀ ਦੀ ਕਮੀ ਪਈ ਜਾਂਦੀ ਹੈ, ਜਿਸ 'ਤੇ ਪੱਤੀਆਂ ਪੀੜੀਆਂ ਪਈ ਜਾਂਦੀਆਂ ਹਨ, ਫੁੱਲ ਕਹਿੰਦੇ ਫਲ ਵੀ ਝੜਨਾ ਲੱਗੀ ਪਾਉਂਦੇ ਨੇ। ਇਸ 'ਤੇ ਲੋਕੀ, ਕੱਦੂ, ਭਿੰਡੀ, ਟਮਾਟਰ, ਗੋਭੀ, ਪੱਤਾ ਗੋਭੀ ਜਿਹਦੇ ਹੀ ਸਬਜ਼ੀਆਂ ਇਸ ਮੌਸਮ 'ਚ ਜ਼ਿਆਦਾ ਪ੍ਰਭਾਵਿਤ ਹੁੰਦੀ। ਤਾਂ ਜਲੀ ਭੈਣੋ, ਰਵੀ ਦੀ ਫਸਲ ਦੀ ਕਟਾਈ ਤੋਂ ਬਾਅਦ ਖੇਤ ਖਾਲੀ ਹੁੰਦੇ ਨੇ, ਅਸਾਂ ਅਗਲੀ ਖਰੀਫ ਦੀ ਫਸਲ ਦੀ ਤਿਆਰੀ ਕਰਨ ਲੱਗ ਪਾਉਂਦੇ ਨੇ। ਐਸੇ ਸਮੇਂ 'ਚ ਅਪ੍ਰੈਲ ਅਤੇ ਜੂਨ ਮਹੀਨੇ ਦੇ ਵਿੱਚ ਤੇਜ਼ ਗਰਮੀ 'ਚ ਖੇਤ ਸੁਧਾਰਨੇ ਦਾ ਸਭ ਤੋਂ ਵਧੀਆ ਮੌਕਾ ਹੁੰਦਾ ਅਸਾਂ 'ਚ ਮਿਲਦਾ। ਤਾਂ ਭੈਣੋ, ਵਿਸ਼ੇਸ਼ਗਿਆਂ ਦੇ ਮੰਨਣਾ ਹੈ ਕਿ ਵੀ ਇਸ ਸਮੇਂ ਗਹਿਰੀ ਜੁਤਾਈ ਕਰਨੇ 'ਤੇ ਮਿੱਟੀ ਸਵੱਸਥ ਰਹਿੰਦੀ, ਕੀਟ ਕਨੇ ਖਰ ਪਤਵਾਰ ਘੱਟ ਹੁੰਦੇ, ਉੱਪਰਾਂ ਦੀ ਮਿੱਟੀ ਨੀਚੇ ਕਨੇ ਨੀਚੇ ਦੀ ਮਿੱਟੀ ਉੱਪਰ ਹੋਣੇ ਦੀ ਵਜ੍ਹਾ 'ਤੇ ਸਹਿ ਤੇਜ਼ ਧੁੱਪਾਂ 'ਤੇ ਸੰਪਰਕ 'ਚ ਆਉਣੇ 'ਤੇ ਮਿੱਟੀ ਦੇ ਅੰਦਰ ਛੁਪੇ ਜਿਹੜੇ ਕਈ ਹਾਨੀਕਾਰਕ ਤੱਤਵ ਖਤਮ ਹੋਈ ਜਾਂਦੇ ਨੇ। ਕਨੇ ਬਣ ਜਿਵੇਂ ਕਿ ਵੀ ਅਸਾਂ ਸਾਰੇ ਜੋ ਧੁੱਪਾਂ ਦੀ ਜ਼ਰੂਰਤ ਪਾਉਂਦੀ ਹੈ, ਕਨੇ ਵਿਟਾਮਿਨ ਡੀ ਵਾਸਤੇ ਇਹਨਾਂ ਦੀ ਮਿੱਟੀ ਦੀ ਵਾਸਤੇ ਵੀ ਜ਼ਰੂਰਤ ਪਾਉਂਦੀ ਹੈ। ਤੇਜ਼ ਧੁੱਪਾਂ ਦੀ ਅਗਰ ਗਹਿਰੀ ਜੁਤਾਈ ਹੋਊਗੀ ਤਾਂ ਕਈ ਫੰਗਸ, ਕਈ ਰੋਗਜਨਕ ਜੀਵਾਣੂ ਜਿਹੜੇ ਸਹਿ ਘਟੀ ਜਾਂਦੇ ਨੇ। ਜਿਹੜੇ ਗਾਏ ਦੇ ਵਿੱਚ ਵੀ ਬੀਜ ਹੁੰਦੇ ਵੀ ਉਹ ਸਹਿ ਵੀ ਖਤਮ ਹੋ ਜਾਂਦੇ ਨੇ। ਪੁਰਾਣੀ ਫਸਲਾਂ ਦੇ ਅਵਸ਼ੇਸ਼ ਯਾਨੀ ਕਿ ਘਾਸ ਪੱਤੀ ਮਿੱਟੀਆਂ 'ਚ ਮਿਲੀ ਕਰੀ ਸੜੀ ਜਾਂਦੇ ਨੇ, ਕਿ ਧੀਰੇ ਧੀਰੇ ਸਹਿ ਜੈਵਿਕ ਖਾਦ ਬਣੀ ਜਾਂਦੀ ਹੈ। ਇਸ 'ਤੇ ਭੈਣੋ ਚਿੱਕਾ ਮਿੱਟੀ ਦੀ ਗੁਣਵੱਤਾ ਦਾ ਸੁਧਾਰ ਹੁੰਦਾ ਹੈ। ਗਹਿਰੀ ਜੁਤਾਈ 'ਤੇ ਭੈਣੋ ਮਿੱਟੀ ਭੁਰਭੁਰੀ ਹੋ ਜਾਂਦੀ ਹੈ, ਕਹਿੰਦੇ ਜਲੀ ਮੌਨਸੂਨ ਦੀ ਪਹਿਲੀ ਬਾਰਿਸ਼ ਦਾ ਪਾਣੀ ਜ਼ਮੀਨਾਂ 'ਚ ਆਸਾਨੀ ਕਨੇ ਜਿਹੜਾ ਸਹਿ ਸਮਾਈ ਜਾਂਦਾ। ਤਾਂ ਭੈਣੋ ਜ਼ਿਆਦਾ ਸੁੱਕੀ ਜਾਂ ਪਥਰੀਲੀ ਜ਼ਮੀਨਾਂ 'ਚ ਮਸ਼ੀਨ ਸਾਵਧਾਨੀ ਕਨੇ ਚਲਾਉਣੀ ਚਾਹੀਦੀ, ਕਹਿੰਦੇ ਭੈਣੋ ਜ਼ਿਆਦਾ ਨਮੀ ਹੋਏ ਤਾਂ ਜੁਤਾਈ ਨਹੀਂ ਕਰਨੀ ਚਾਹੀਦੀ। ਅਤੇ ਭੈਣੋ ਮੂੰਗ, ਉੜਦ, ਤਿਲ ਇਹ ਖੇਤੀ ਜਿਹੜੀ ਸਹਿ ਘੱਟ ਸਮੇਂ 'ਚ ਜ਼ਿਆਦਾ ਮੁਨਾਫਾ ਦਿੰਦੀ ਹੈ। ਤਾਂ ਭੈਣੋ ਇਸ ਮੌਸਮ 'ਚ ਅਸਾਂ ਕਰੇਲਾ, ਕੱਕੜੀ, ਤੋਰਈ, ਬੀਨਸ, ਬੈਂਗਣ ਇਹ ਹਾਂ ਲਗਾ ਸਕਦੇ ਨੇ, ਕਿ ਲੰਬੇ ਸਮੇਂ ਯਾਨੀ ਕਿ ਬਰਸਾਤੀ ਤੱਕ ਇਹ ਸਬਜ਼ੀਆਂ ਜਿਹੜੀਆਂ ਸਹਿ ਚੱਲਦੀਆਂ ਰਹਿੰਦੀਆਂ। ਤਾਂ ਭੈਣੋ ਹੁਣ ਇੱਕ ਹੋਰ ਲੋਕ ਗੀਤ ਸੁਣਾਉਣਾ ਹੈ, ਤਾਂ ਸੁਣਾਉਂਦੇ ਨੇ ਪਿਆਰੇ ਦੇ ਲੋਕ ਗੀਤ।

0: ਮੋਜਾਂ ਗਰਾਈਆਂ ਕਾਰਜਕ੍ਰਮ ਸੁਣਨ ਵਾਲੇ ਸਾਰੇ ਸਰੋਤਿਆਂ ਕਿਸਾਨ ਬਾਗਵਾਨ ਭਾਈ ਭੈਣਾਂ ਦਾ ਟਿਆਲੇ ਪਰ ਸਵਾਗਤ ਕਰਦੇ ਹਨ। ਕਿਸਾਨ ਸਾਥੀਓ, ਮੈਂ ਤੁਹਾਂ ਦਾ ਸਾਥੀ ਕਿਸਾਨ ਮਿੱਤਰ ਕਨ ਮੇਰੇ ਸੋਗੀ ਅੱਜ ਟਿਆਲੇ ਪਰ ਹਨ ਦੇਰੋ ਤਾਈ। ਤਾਈ ਜੀ ਰਾਮ ਰਾਮ।
1: ਰਾਮ ਰਾਮ। ਕਨੇ ਕਾਰਜਕ੍ਰਮ ਮੋਜਾਂ ਗਰਾਈਆਂ ਸੁਣਨ ਵਾਲੇ ਸਾਰੇ ਹੀ ਸਾਡੇ ਕਿਸਾਨ ਬਾਗਵਾਨ ਭਾਈ ਭੈਣਾਂ ਕਨੇ ਜਿਹੜੇ ਰੇਡੀਓ ਸੁਣਾ ਕਰਦੇ ਹਨ ਇਹਨਾਂ ਸਾਰਿਆਂ 'ਚੋਂ ਹੀ ਦੋ ਹੱਥ ਜੋੜੀ ਕਰੀ ਰਾਮ ਰਾਮ। कने भाई साढ़े किसान जेड़े दिखा भाई ट्याले पर होने दी छाल ठंड नहीं हवा चली है ना।
0: हाँ।
1: पहले तो लगा था भाई बरखा ले पौनी है।
0: बरखा ले पौनी का दिखा ये ट्याला ताई आहा जा ट्याला ऐसी है जगह की ओंदा जांदा मानू इत्थु जरूर बसों लांदा है ना।
1: बिल्कुल।
0: हाँ कने आजकल तो दिखा कणका ढोआ करदे लोग लाड़ा ते जियां थ्रैशिंग वास्ते या कोई अपना पू या कुछ है तो दिखा ट्याले पर भी जगह जगह कणक के सिले सिले हुई है ना।
1: सिले कने दिखा रसीलू और दिखा दस आज फराटियां लाई थी ना ट्याले पर।
0: हाँ।
1: बोले आज ट्याले पर बढ़िया रौनक न बोले मैले तो सारे किसान पट्टियां चा ओ दे जा दे ਭੈਣਾਂ ਉਹਦੀਆਂ ਤਾਂ ਰੌਣਕਾਂ ਹੀ ਹੋਣੀਆਂ ਅੱਜ ਤਾਂ।
0: ਹਾਂ ਬਿਲਕੁਲ ਠੰਡਾ ਪਾਣੀ
1: ਸੰਜਦੀ ਰੌਣਕਾਂ ਸਾ ਲਾਈ ਦੇਣੀ ਹੈ ਲੋਕ ਗੀਤ ਵੀ ਸੁਣਾਈ ਦੇਣੇ ਕਰਨ ਜਾਣਕਾਰੀ ਵੀ ਦੇ ਦੇਣੀ ਹੈ ਨਾ ਜੀ।
0: ਬਿਲਕੁਲ ਹਾਂਜੀ ਦੇਖਾ ਹਾਂ ਟਿਆਲਾ ਜਿਹੜਾ ਉੱਚੀ ਜਗ੍ਹਾ ਟਿਆਲਾ ਹੈ ਨਾ ਇਹ ਕਹਿੰਦਾ ਜਿਹੜਾ ਜਿਤਨਾ ਵੀ ਪੀਣ ਪਰੋਠੂ ਆਹਾਂ ਦੇ ਕਿਸਾਨ ਸਾਥੀਆਂ ਦਾ ਹੁੰਦਾ ਸਾ ਇੱਥੋਂ ਆਏ ਗਏ ਬਸੋਂ ਲਗਾਉਂਦੇ ਹਨ ਕਹਿੰਦਾ ਉੱਚੀ ਅਠਾਰੀ ਜਿਹੜਾ ਸਾ ਆਪਣਾ ਰੇਟਾ ਜਿਸ ਰੱਖਿਆ ਹੁੰਦਾ ਜਿਹੜਾ ਭਾਰ ਹੁੰਦਾ ਰੱਖਦੇ ਹਨ ਕਹਿੰਦੇ ਚੁੱਕਣੇ ਵੀ ਆਸਾਨੀ ਰਹਿੰਦੀ ਹੈ ਇੱਥੋਂ ਗੱਪ ਸ਼ੱਪ ਲਗਾਉਂਦੇ ਹਨ ਕਹਿੰਦਾ ਪੂਰੀ ਰੌਣਕ ਪੂਰਾ ਦਿਨ ਟਿਆਲੇ ਪਰ ਬਣੀ ਰਹਿੰਦੀ ਹੈ ਨਾ
1: ਜੀ। ਜੀ
0: ਕਹਿੰਦਾ ਕਣਕਾਂ ਦੀ ਗੱਲ ਜਿਹੀਆਂ ਆਹ ਕਰਾ ਕਰਦੇ ਹੈ ਤਾਂ ਹੁਣ ਦੇਰੋ ਤਾਈ ਜੀ ਦੇਖਾ ਤਾਈ ਇਹ ਗੱਲ ਇਹ ਹੈ ਕਿ ਜਲੂ ਆਹਾਂ ਕਣਕਾਂ ਜੋ ਜਾਂ ਆਪਣੀ ਆਹਾਂ ਸਹਿਰੂ ਵਾਹੀ ਹੈ ਜੋ ਵਾਹੇ ਹਨ ਕੁਛ ਵੀ ਵਾਹਿਆ ਹਾਂ ਤਾਂ ਤਿੰਨਾਂ ਦਿਨਾਂ ਜਲੂ ਬੀਜੇ ਦੀ ਬੜੀ ਮਾਰੋ ਮਾਰ ਪਈ ਜਾਂਦੀ ਹੈ ਨਾ।
1: ਬੜੀ ਮਾਰ ਮਾਰ ਕਨੇ ਦੇਖਾ ਹੁਣ ਜੇ ਕਣਕਾਂ ਦੇ ਵਿਹਲੇ ਹੋਣੇ ਨਾ ਹੈ ਨਾ ਹੁਣ ਛਲੀਆਂ ਬਾਹ ਦੇਣੀਆਂ ਨੇ ਕਨੇ ਸੋਗੀ ਧਾਨਾਂ ਦੀ ਬੀਜੇ ਦੀ ਲਈ ਪਾਉਣੀ ਸੋਚ ਵਿਚਾਰ ਹੋਣਾ ਕਿ ਧਾਨਾਂ ਵੀ ਕੁਣ ਨੰਬਰ ਲੈਣਾ ਹੈ ਕੁਥੋਂ ਲਈਏ ਬਲੋਕਾਂ ਚ ਲਈਏ ਕੁਥੋਂ ਲਈਏ ਹੈ ਨਾ ਧਾਨ ਅਨੁਸੰਧਾਨ ਕੇਂਦਰ ਜਾ ਕੇ ਲਈਏ ਕੁਥੋਂ ਲਈਏ ਤੇ ਵਿਚਾਰ ਤਾਂ ਕਰਨਾ ਪੈਂਦਾ ਬਈ ਜਦੇ ਬੀਜ ਵਾਹਣਾ ਦੇ ਫਸਲ ਹੋਣੀ ਹੈ ਨਾ ਜੀ।
0: ਤਾਂ ਇਸਾ ਗੱਲਾਂ ਪਰ ਜਿਹੜੀ ਸਹਿ ਗੱਲਬਾਤ ਵੀ ਆਹਾਂ ਆਪਣੇ ਸੁਣਨ ਵਾਲੇ ਸੋਗੀ ਹੁਣ ਸਾਂਝਾ ਲੱਗੇ ਨੇ ਕਰਨਾ ਕਿ ਦੇਖਾ ਵੀ ਅਨੁਮੋਦਿਤ ਕਿਸਮਾਂ ਲਈ ਕਰੀ ਵਿਗਿਆਨਿਕ ਮਤੀਆਂ ਸਾਰੀਆਂ ਆਹਾਂ ਤਾਈਆਂ ਲਈ ਕਰੀ ਆਏ ਹੋ ਨਾ
1: ਜੀ
0: ਆਪਣੇ ਇਲਾਕੇ ਦੇ ਹਿਸਾਬੇ ਕਰਨਾ ਆਪਣੇ ਜਿਹੜੇ ਸਹਿ ਖੇਤਰ ਦੇ ਜਲਵਾਯੂ ਦੇ ਹਿਸਾਬੇ ਕਰਨਾ ਹਾਂਜੀ ਉਹ ਕਿਸਮਾਂ ਦਾ ਚੁਣਾਵ ਕਰਨਾ ਚਾਹੀਦਾ ਹੈ ਦੇਖਾ ਜਿਹਨਾਂ ਆਪਣੇ ਇਲਾਕੇ ਦੇ ਹਿਸਾਬੇ ਕਰਨਾ ਜਿਹੜੇ ਸਹਿ ਕਣਕ ਲਗਾਈ ਹੀ ਬੜੀਆ ਕਣਕ ਨਿਕਲੀ ਜਿਹਨਾਂ ਦੀ ਬੜੀ ਫਸਟ ਕਲਾਸ ਪੂਰੇ ਡਰੰਮ ਪੇੜੂ ਮੈਂ ਬੋਲਾਂ ਵੀ ਕਣਕ ਰੱਖਣੀ ਜਗ੍ਹਾ ਨਹੀਂ ਰਹੀ
1: ਜੀ ਕਨੇ ਦੇਖਾ ਬਈ ਇਲਾਕੇ ਦੇ ਹਿਸਾਬੇ ਦੇ ਨੇ ਵੀ ਕਨੇ ਆਪਣੇ ਖੇਤਰ ਦੇ ਹਿਸਾਬੇ ਨੇ ਵੀ ਹੈ ਤਾਂ ਕਿੱਥੋਂ ਹੁੰਦਾ ਬਈ ਕੁਦ ਕੁਦ ਹੁੰਦਾ ਬਈ ਪੇੜ ਬੜੇ ਬਾਰੀ ਹੈ ਨਾ ਰੁੱਖ ਬੜੇ ਹਨ ਪੱਟੀਆਂ ਕਰਨੇ ਛਾਂ ਰਹਿੰਦੀ ਹੈ ਨਾ ਤੇ ਤੂੰ ਵੀ ਹਾਂ ਥੋੜਾ ਬੀਜੇ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਪੱਕਦੀ ਨਹੀਂ ਤੂੰ ਫਸਲ ਹੈ ਨਾ ਤੇ ਤੂੰ ਵੀ ਥੋੜਾ ਬੀਜੇ ਦਾ ਕਿਉਂਕਿ ਵੀ ਰੀਸਾ ਪੱਟੀਆਂ ਵਾਹੀ ਤੀਆਂ ਮਿਹਨਤ ਕਰੀ ਤੀ ਊਰ ਲਾਈ ਤਾ ਹੈ ਨਾ ਜੀ ਜਾਂ ਕਣਕ ਵਾਹੀ ਤੀ ਕਹਿੰਦੇ ਚਲੋ ਵੱਢਣ ਦੀ ਵਾਰੀ ਆਈ ਤਾਂ ਸਾਰੇ ਹੀ ਸੈਲੇ ਹੀ
0: ਫਿਰ
1: ਕਿਆ ਲੈਣਾ ਨਾ ਕਿਸਾਨਾਂ।
0: ਹਾਂਜੀ ਹਾਂ ਦੇਖਾ ਹਾਂ ਜਿਹੜੇ ਟਿਆਲੇ ਲੰਬਰਦਾਰ ਹੈ ਨਾ
1: ਹਾਂਜੀ
0: ਇਹਨਾਂ ਤੋਂ ਬਾਹਲ ਤਾਂ ਇਬੈ ਇਤਨੇ ਭਾਰੀ ਬੀਜ ਤਾਈਆਂ ਦੇਣਾ ਜਿਹੜਾ ਸਹਿ ਸਾਰੇ ਲੋਕਾਂ ਜਿਹੜਾ ਸਹਿ ਬੋਲੀ ਤੀ ਆ ਕਿ ਸਹਿ ਬੋਲਾ ਦੇ ਕਿ ਮਿੰਜੋ ਦੇ ਕਣਕਾਂ ਦੇ ਕੁਸੀ ਜਿਹੀਆਂ ਕੁਤੀ ਮੰਡੀ ਵਿੱਚ ਜਾਈ ਕੀ ਆ ਕੁਤੀ ਗ੍ਰਾਮ ਵਿੱਚ ਵੇਚਣੇ ਦੀ ਜ਼ਰੂਰਤ ਹੀ ਨਹੀਂ ਹੈ ਮੇਰੀ ਤਾਂ ਬੀਜੇ 'ਚ ਹੀ ਸਾਰੀ ਕਣਕ ਜਿਹੜੀ ਸਹਿਬ ਵਿਕੀ ਗਈ
1: ਕਣਕ ਬੜੀ
0: ਬੜੀ ਛਾਲ ਕਣਕ ਵੀ ਬੰਦਾ ਜਿਹਨੂੰ ਅਗਰ ਕੋਈ ਖੜੋਈ ਜਾ ਤਾਂ ਬੰਦਾ ਅੱਧਾ ਅੱਧਾ ਜਾਣੀ ਕਿ ਕਣਕ ਜਿਸਾ ਡੁੱਬੀ ਜਾ ਇਤਨੀ ਲੰਬੀ ਕਣਕ ਇੱਕ ਬਰਾਬਰ ਵੀ ਲੰਬਰਦਾਰ ਹੋਣ ਪਹਿਲਾਂ ਮਿੰਜੋ ਤੁਸੀਂ ਵਿਹਲੇ ਤਾਂ ਆਉਣਾ ਦਿਆ ਕਣਕਾਂ 'ਤੇ ਕਣਕਾਂ ਜੀ ਥਰੈਸ਼ਿੰਗ ਗਾਣੀ ਗਾਣਾ ਦਿਆ ਘਰ ਦਾਣਿਆਂ ਪਜਾਣਾ ਦਿਆ ਪਰ ਨਹੀਂ ਲੋਕ ਕੁਤੂੰ ਮੰਨਦੇ ਬੋਲੇ ਭਾਈ ਹਾਂਜੋ ਇਹੀ ਬੀਜ ਚਾਹੀਦਾ
1: ਜੀ ਬਿਲਕੁਲ ਠੀਕ ਬੋਲਦੇ ਤਾਂ ਹੀ ਤਾਂ ਬੋਲਦੇ ਵੀ ਚਲੋ ਬੀਜ ਜਿਹੜਾ ਹੈ ਫਸਲਾਂ ਦਾ ਸਹਿ ਅੱਛਾ ਹੋਊਗਾ ਤਾਂ ਹੀ ਫਸਲ ਅੱਛੀ ਹੋਣੀ ਹੈ ਨਾ ਜੀ ਤਾਂ ਬੀਜ ਦਾ ਆਹਾਂ ਖਾਸ ਕਰੀ ਧਿਆਨ ਰੱਖਣਾ ਹੈ ਅੱਛੀ ਕਿਸਮ ਲੈਣੀ ਹੈ ਨਾ ਜੀ।
0: ਹਾਂਜੀ ਕਹਿੰਦਾ ਸਹੀ ਗੱਲ ਆਈ ਜਾਣੀ ਹੁਣ ਜਿਹੀਆਂ ਆਹਾਂ ਗਾ ਆਪਣੇ ਜਿਹੀਆਂ ਹੁਣ ਖਰੀਫ ਮੌਸਮ ਸ਼ੁਰੂ ਹੈ ਨਾ
1: ਜੀ
0: ਤਾਂ ਜਿਸ ਵਿੱਚ ਸੋਇਆਬੀਨ ਲਗਾਉਣੀ ਹੈ ਧਾਨ ਆਹਾਂ ਲਗਾਉਣਾ ਛੱਲੀ ਲਗਾਉਣੀ ਹੈ ਤਾਂ ਕੁਛ ਵੀ ਹੈ ਤਾਂ ਬੜੀਆ ਬੀਜ ਜਿਹੀਆਂ ਆਹਾਂ ਆਹਾਂ ਕਿਆ ਕੀਤੀ ਹੁੰਦਾ ਕਿ ਪਿਛਲੇ ਸਾਲ ਲਈਆਂ ਆਹ ਗੁੱਲੀਆਂ ਰੱਖੀਆਂ ਹੁੰਦੀਆਂ ਘਰ ਬੀਜੇ ਹੀ ਹੈ ਨਾ
1: ਇਸ
0: 'ਚ ਜਿਹੜੇ ਜਿਹੀਆਂ ਗੁੱਲੀਆਂ 'ਚ ਪਚਾਂ ਮੋਟੇ ਦਾਣੇ ਹੁੰਦੇ ਕਹਿੰਦਾ ਗਾਂ ਥੋੜ੍ਹੇ ਬਰੀਕ ਹੁੰਦੇ ਤਾਂ ਆਹਾਂ ਦੇ ਕਿਸਾਨ ਸਾਥੀਆਂ ਗਾਂ ਦੀ ਗੁੱਲੀਆਂ ਜਿਹੜੀਆਂ ਸਹਿ ਭੰਨੀਤੀਆਂ ਹੁੰਦੀਆਂ ਤਾਂ ਕਿ ਪਚਾਂ ਦਾ ਮੋਟਾ ਬੀਜ ਰਹਿ ਹੈ ਨਾ ਤਾਂ ਸਹਿ ਵੀ ਬੋਰੂਆਂ 'ਚ ਜਿਹੀਆਂ ਪਾਈ ਕੇ ਆਹਾਂ ਕੁਤੀ ਬੋਰ